0: ਇਹ ਆਲ ਇੰਡੀਆ ਰੇਡੀਓ ਦਾ ਸਰਾਇਕੀ ਪ੍ਰੋਗਰਾਮ ਹੈ। ਤੁਹਾਡੇ ਕੀਤੇ ਅੱਜ ਦਾ ਪ੍ਰੋਗਰਾਮ ਗਿਣ ਕੇ ਮੈਂ ਹਾਜ਼ਰ ਹਾਂ ਹਰਜੀਤ ਕੌਰ। ਸੁਣਨ ਵਾਲਿਓ, ਅੱਜ ਦੇ ਪ੍ਰੋਗਰਾਮ ਵਿੱਚ ਮੈਂ ਗਿਣ ਕੇ ਆਈ ਹਾਂ ਊਸ਼ਾ ਰਾਣੀ ਦੀ ਇੱਕ ਲੋਕ ਕਹਾਣੀ, ਸੱਤ ਸ਼ਹਿਜ਼ਾਦੇ ਤੇ ਵਨ ਸੁਵੰਨੇ ਸਰਾਇਕੀ ਗੀਤ। ਤੇ ਵਾਲਾ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਊਸ਼ਾ ਰਾਣੀ ਦੀ ਕਹਾਣੀ ਨਾਲ। ਇਹ ਪੇਸ਼ ਕਰਦੇ ਪਏ ਨੇ ਕਹਾਣੀ ਸੱਤ ਸ਼ਹਿਜ਼ਾਦੇ।
1: ਬਹੁ ਅਰਸੇ ਪਹਿਲੇ ਇੱਕ ਬਾਦਸ਼ਾਹ ਆਈ, ਹੁੰਦੇ ਸੱਤ ਪੁੱਤਰ ਤੇ ਇੱਕ ਧੀ ਹਨ, ਜਿਹਦਾ ਨਾਂ ਅਲਿੰਜਾ ਆਈ। ਅੱਠੋਂ ਦੇ ਅੱਠ ਬਾਲ ਜਿਹੜੇ ਹਨ ਬੜੇ ਕਿਲੇ ਵਿੱਚ ਖੁਸ਼ ਰਹਿੰਦੇ ਹਨ, ਨਿਹਾਲ ਰਹਿੰਦੇ ਹਨ। ਕੰਮੀ ਆਈ ਤਾਂ ਸਿਰਫ ਉਹਨਾਂ ਕੋਲ ਆਪਣੀ ਮਾਂ ਦੀ, ਯਾਨੀ ਕਿ ਕੁਝ ਸਾਲ ਪਹਿਲਾਂ ਉਹਨਾਂ ਦੀ ਮਾਂ ਗੁਜ਼ਰ ਗਈ ਹੈ। ਬਾਦਸ਼ਾਹ ਕੋਈ ਇਹ ਗੱਲ ਹਮੇਸ਼ਾ ਖਾਂਦੀ ਰਹਿ ਵੈਂਦੀ ਹੈ, ਹੀ ਕਰਕੇ ਬਾਦਸ਼ਾਹ ਨੇ ਆਪਣੇ ਬਾਲਾਂ ਦੀ ਖੁਸ਼ੀ ਵਾਸਤੇ ਦੂਜੀ ਸ਼ਾਦੀ ਕਰਨ ਦਾ ਫੈਸਲਾ ਕੀਤਾ। ਮਹਿਲ ਵਿੱਚ ਢੋਲ ਵਾਜੇ ਵੱਜਣ ਲੱਗ ਗਏ, ਬਾਦਸ਼ਾਹ ਨੇ ਦੂਜੀ ਸ਼ਾਦੀ ਕਰ ਦਿੱਤੀ। ਆਉਣ ਵਾਲੀ ਮਲਿਕਾ ਬਾਲਾਂ ਕੋ ਪਿਆਰ ਦੇ ਸੀ ਅਤੇ ਉਹਨਾਂ ਕੋ ਕਮੀ ਮਾਂ ਦੀ ਮਹਿਸੂਸ ਨਾਤੀ ਸੀ, ਪਰ ਨਵੀਂ ਮਲਿਕਾ ਨੇ ਬਾਲਾਂ ਵਾਸਤੇ ਇੱਕ ਕਹਿਰ ਬਣ ਕੇ ਆਈ। ਉਹ ਤਾਂ ਬਾਲਾਂ 'ਤੇ ਜ਼ੁਲਮ ਕਰਨ ਲੱਗ ਪਈ, ਅਲਾਨਾ ਕੰਮ ਕਰੋ, ਫਲਾਣਾ ਕੰਮ ਕਰੋ, ਮਹਿਲ ਦੇ ਸਾਰੇ ਛੋਟੇ ਵੱਡੇ ਕੰਮ ਬਾਲਾਂ ਕੋਲ ਕਰਵਾਵੇ। ਇੱਕ ਦਿਨ ਨਵੀਂ ਮਲਿਕਾ ਨੇ ਇੱਕ ਚਾਲ ਚੱਲੀ, ਅਲਿੰਜਾ ਕੋ ਇੱਕ ਕਿਸਾਨ ਦੇ ਹੁਣ ਦੀ ਘੋੜਾ ਗੱਡੀ ਦੇ ਵਿੱਚ ਮਿਲਾ ਕੇ ਬਹੁਤ ਦੂਰ ਭੇਜ ਦਿੱਤਾ ਅਤੇ ਸੱਤ ਸ਼ਹਿਜ਼ਾਦਿਆਂ ਦੇ ਖਿਲਾਫ਼ ਬਾਦਸ਼ਾਹ ਦੇ ਕੰਨ ਭਰ ਦਿੱਤੇ। ਬਾਦਸ਼ਾਹ ਵੀ ਰਾਣੀ ਦੇ ਬਹਿਕਾਵੇ ਵਿੱਚ ਆ ਕੇ ਬਾਲਾਂ ਨੂੰ ਕਿਲ੍ਹਾ ਛੋੜਨ ਦਾ ਹੁਕਮ ਜਾਰੀ ਕਰ ਦਿੱਤਾ। ਹੀ ਗੱਲ ਦਾ ਫਾਇਦਾ ਚੈਂਦੇ ਵੇ ਮਲਿਕਾ ਨੇ ਜਾਦੂ ਕਰਕੇ ਮੰਤਰ ਪੜਿਆ ਕਿ ਤੁਸਾਂ ਬਦਸੂਰਤ ਬਣ ਕੇ ਕਿਲ੍ਹੇ ਤੋਂ ਬਾਹਰ ਨਿਕਲ ਕੇ ਉੱਡ ਮੰਨੋ। ਉਹ ਸ਼ਹਿਜ਼ਾਦੇ ਡਾਢੇ ਮਾਸੂਮ ਤੇ ਸੱਚੇ ਦਿਲ ਦੇ ਹਨ। ਮਲਿਕਾ ਦਾ ਜਾਦੂ ਕੋਈ ਅਸਰ ਨਾ ਕੀਤਾ, ਉਹ ਬਦਸੂਰਤ ਪਰਿੰਦੇ ਦੀ ਬਜਾਏ ਖੂਬਸੂਰਤ ਹੰਸ ਬਣ ਕੇ ਕਿਲ੍ਹੇ ਤੋਂ ਬਾਹਰ ਨਿਕਲ ਗਏ। ਅਲਿੰਜਾ ਜਿੱਥਾਂ ਰਹਿੰਦੀ ਆਈ ਉੱਥੋਂ ਖੁਸ਼ਗਵਾਰ ਰਹਿੰਦੀ ਹੈ, ਪਰ ਵਿਆਹਾਂ ਵਾਸਤੇ ਸਿੱਕਦੀ ਰਹਿੰਦੀ ਆਈ। ਜਿਹੜੇ ਵੇਲੇ ਅਲਿੰਜਾ 15 ਸਾਲਾਂ ਦੀ ਥਈ, ਹੁਣ ਕੁ ਕਿਲ੍ਹੇ ਵਿੱਚ ਆਉਣ ਅਤੇ ਬਾਦਸ਼ਾਹ ਨਾਲ ਮਿਲਣ ਦੀ ਇਜਾਜ਼ਤ ਮਿਲੀ। ਖੂਬਸੂਰਤ ਜਵਾਨ ਡਾਢੀ ਸੋਹਣੀ ਅਲਿੰਜਾ ਜਿਹੜੇ ਵੇਲੇ ਕਿਲ੍ਹੇ ਵਿੱਚ ਪਹੁੰਚੀ, ਹੁਣ ਕੁ ਦੇਖ ਕੇ ਮਲਿਕਾ ਸੜ ਬੁੱਝ ਗਈ। ਹੁਣ ਦੇ ਕੋਲ ਖੂਬਸੂਰਤੀ ਬਰਦਾਸ਼ਤ ਨਾ ਥਈ। ਮਲਿਕਾ ਨੇ ਸੋਚਿਆ ਕਿਵੇਂ ਹੋਵੇ, ਹੀ ਕੋ ਬਦਸੂਰਤ ਬਣਾ ਦੇਵਾਂ, ਹੀ ਕੋ ਤਾਂ ਪਿਓ ਕੋਲ ਗਿਣ ਬਣਾ। ਹੁਣੇ ਹੁਣ ਕੋ ਬੜੇ ਜੂਠਾ ਮੁੱਠਾ ਪਿਆਰ ਜਤਾ ਕੇ ਆਖਿਆ ਕਿ ਚੱਲ ਤੂੰ ਮੇਰੇ ਕੋਲ, ਮੈਂ ਤੱਕ ਸੋਹਣੇ ਸੋਹਣੇ ਕੱਪੜੇ ਪਵਾਵਾਂ ਔਰ ਗਾਣੇ ਪਵਾਵਾਂ, ਤੂੰ ਆਪਣੇ ਮੂੰਹ 'ਤੇ ਕਰੀਮ ਲਾ ਦੇ ਤਾਂ ਕਿਤੇ ਕੋ ਨਜ਼ਰ ਨਾ ਲੱਗੇ। ਮਲਿਕਾ ਹੁਣ ਕੋ ਬਦਸੂਰਤ ਬਣਾਵਣ ਦੀ ਚਾਲ ਹੈ। ਉਹ ਅਲਿੰਜਾ ਕੋ ਬਾਦਸ਼ਾਹ ਕੋਲ ਗਿਣ ਗਈ। ਜਿਵੇਂ ਬਾਦਸ਼ਾਹ ਨੇ ਅਲਿੰਜਾ ਕੋ ਡਿੱਠਾ, ਉਹ ਚੀਕਦੇ ਹੋਏ ਆਖਦੇ, ਇਹ ਬਦਸੂਰਤ ਲੜਕੀ ਮੇਰੀ ਧੀ ਨਹੀਂ ਥੀ ਸਕਦੀ, ਜਲਦੀ ਹੀ ਕੋ ਕਿਲ੍ਹੇ ਤੋਂ ਬਾਹਰ ਕੱਢੋ, ਮੈਂ ਇਹ ਕੋ ਦੇਖਣਾ ਨਹੀਂ ਚਾਹੁੰਦਾ। ਬਾਦਸ਼ਾਹ ਦੇ ਨੌਕਰਾਂ ਨੇ ਸੁਣਦੇ ਹੀ ਪਕੜ ਕੇ ਅਲਿੰਜਾ ਕੋ ਬਾਹਰ ਕੱਢ ਦਿੱਤਾ। ਹੁਣ ਅਲਿੰਜਾ ਰੋਂਦੀ ਵਈ ਆਪਣੇ ਵਿਰਾਵਾਂ ਕੋ ਲੱਭੇਂਦੀ ਵਈ ਜੰਗਲ ਵਿੱਚ ਪਹੁੰਚ ਗਈ। ਉੱਥੇ ਹੀ ਇੱਕ ਪਾਣੀ ਦਾ ਚਸ਼ਮਾ ਵਗਦਾ ਪਿਆ ਆਈ। ਉੱਥਾਂ ਹੁਣੇ ਆਪਣਾ ਮੂੰਹ ਧੋਤਾ ਤੋ ਆਪਣੀ ਸੋਹਣੀ ਸੂਰਤ ਰੂਪ ਵਿੱਚ ਆ ਗਈ। ਥੋੜ੍ਹੀ ਦੇਰ ਤੱਕ ਹੁਣ ਕੋ ਕਹਿੰਦੇ ਕਦਮਾਂ ਦੇ ਚੱਲਣ ਦੀ ਆਵਾਜ਼ ਆਈ। ਹੁਣ ਡਿੱਠਾ ਇੱਕ ਬੁੱਢੀ ਅੰਮਾ ਆਉਂਦੀ ਪਈ ਏ। ਬੁੱਢੀ ਅੰਮਾ ਅਲਿੰਜਾ ਕੋ ਡਿੱਠਾ ਇਕੱਲੀ ਬਕੱਲੀ। ਹੁਣੇ ਪੁੱਛਿਆ, ਤੂੰ ਇੱਥਾਂ ਕਿਆ ਕਰੇਂਦੀ ਪਈ, ਇਕੱਲੀ ਕਿਉਂ ਆਈ ਆਈ? ਹੁਣੇ ਆਖਿਆ, ਮੈਂ ਆਪਣੇ ਵਿਰਾਵਾਂ ਕੋ ਲੱਭੇਂਦੀ ਪਈ ਆਈ ਹਾਂ। ਅੰਮਾ ਤੂੰ ਕਿਵੇਂ ਆਈ? ਹੁਣ ਆਖੇ, ਮੈਂ ਅਕਸਰ ਇੱਥੇ ਫਲ ਤੋੜਨ ਵਾਸਤੇ ਆਉਂਦੀ ਹਾਂ, ਤੂੰ ਕਿਆ ਫਲ ਖਾਸੇ? ਅਲਿੰਜਾ ਕੋ ਬੁੱਢੀ ਅੰਮਾ ਨੇ ਕੁਝ ਫੁੱਲ ਖਾਣ ਵਾਸਤੇ ਦਿੱਤੇ। ਉਹ ਆਖਦੀ ਹੈ, ਕਿਆ ਮੇਰੇ ਤੂੰ ਸੱਤ ਸ਼ਹਿਜ਼ਾਦੇ ਬਿਰਾਵਾਂ ਕੋ ਡਿੱਠੀ? ਹੁਣ ਆਖਿਆ, ਮੈਂ ਡਿੱਠਾ ਤੇ ਨਹੀਂ, ਪਰ ਮੈਂ ਸੱਤ ਹੰਸ ਜਿਨ੍ਹਾਂ ਦੇ ਸਿਰ ਦੇ ਉੱਤੇ ਤਾਂ

ਜਹਾਜ਼ ਹਨ ਉਹ ਜਿਹੜੀ ਸਮੁੰਦਰ ਦੇ ਨਾਲ ਨਦੀ ਮਿਲਦੀ ਪਈ ਹੈ ਉੱਥਾਂ ਤੈਰਦੇ ਵੱਧੇ ਰਹਿੰਦੇ ਹਨ। ਅਲਿੰਜਾ ਨਦੀ ਜਿਹੜੀ ਸਮੁੰਦਰ ਦੇ ਨਾਲ ਮਿਲਦੀ ਪਈ ਹੈ ਪਹੁੰਚ ਗਈ ਉੱਥਾਂ ਉਹਨੇ 7 ਪੰਖ ਹੰਸਾਂ ਦੇ ਡਿੱਟੇ। ਹੁਣ ਉਹਨੂੰ ਪੂਰਾ ਯਕੀਨ ਥੀ ਗਿਆ ਕਿ ਉਹ ਆਪਣੇ ਬਿਰਾਵਾਂ ਨੂੰ ਲੱਭ ਗਈ ਸੀ। ਸ਼ਾਮ ਥੀਂਦੇ ਹੀ ਉਹਨੇ ਡਿੱਠਾ ਖੂਬਸੂਰਤ ਹੰਸ ਅਸਮਾਨ 'ਤੇ ਉੱਡਦੇ ਵਧਣ। ਸੂਰਜ ਦੇ ਛਿਪਦੇ ਹੀ ਹੰਸ ਸ਼ਹਿਜ਼ਾਦੇ ਵਿੱਚ ਤਬਦੀਲ ਥੀ ਗਏ। ਅਲਿੰਜਾ ਆਪਣੇ ਬਿਰਾਵਾਂ ਨੂੰ ਦੇਖ ਕੇ ਪਹਿਚਾਣ ਗਈ। ਉਹ ਖੁਸ਼ ਥੀ ਗਈ। ਉਹਨਾਂ ਕੋਲੋਂ ਭੱਜ ਕੇ ਗਈ ਉਹਨਾਂ ਕਿ ਮੈਂ ਤੁਹਾਡੀ ਭੈਣ ਅਲਿੰਜਾ ਹਾਂ। ਉਹ ਬਿਰਾ ਜਿਹੜੇ ਸ਼ਹਿਜ਼ਾਦੇ ਹਨ ਆਪਣੀ ਸੋਹਣੀ ਜਵਾਨ ਭੈਣ ਨੂੰ ਦੇਖ ਕੇ ਵੀ ਖੁਸ਼ ਥੀ ਗਏ। ਵੱਲ ਉਹਨਾਂ ਨੇ ਇੱਕ ਦੂਜੇ ਨਾਲ ਆਪ ਬੀਤੀ ਇੱਕ ਦੂਜੇ ਨੂੰ ਸੁਣਾਈ ਕਿ ਕਿਵੇਂ ਸੂਰਜ ਨਿਕਲਦੇ ਹੀ ਅਸਾਂ ਹੰਸ ਬਣ ਵੈਂਦੇ ਹਾਂ, ਸੂਰਜ ਡੁੱਬਦੇ ਹੀ ਅਸਾਂ ਵਾਪਸ ਅਸਲੀ ਰੂਪੇ 'ਚ ਆ ਲੈਂਦੇ ਹਾਂ। ਇਹ ਸਾਡੀ ਮਲਿਕਾ ਜਿਹੜੀ ਰਾਣੀ ਆਈ ਹੁਣ ਇਹ ਜਾਦੂ ਕਰ ਦਿੱਤੇ, ਪਰ ਇਹ ਜਾਦੂ ਹੁੰਦਾ ਹੁਣ ਜਲਦੀ ਖਤਮ ਥੀ ਵੇ ਸੀ। ਅਗਲੀ ਦੀਵਾਰ ਸਾਰੇ ਸ਼ਹਿਜ਼ਾਦੇ ਨੀ ਥੀਂਦੇ ਹੀ ਹੰਸ ਬਣ ਗਏ। ਆਪਣੀ ਭੈਣ ਨੂੰ ਇੱਕ ਜਾਲ ਵਿੱਚ ਮਿਲਾ ਕੇ ਆਪਣੇ ਚੁੰਝਾਂ ਨਾਲ ਵੱਧ ਕੇ ਉਹ ਕੋ ਅਸਮਾਨ 'ਤੇ ਉਡਾ ਕੇ ਗਿਣ ਗਏ। ਅਲਿੰਜਾ ਕੋ ਇਸ ਵਾਰੀ ਦਾ ਤਾਂ ਡਾਢਾ ਮਜ਼ਾ ਆਉਂਦਾ ਪਿਆ ਆਈ। ਉਹ ਬਾਦਲਾਂ ਕੋ ਆਪਣੇ ਨਾਲ ਨਾਲ ਟੁਰਦੇ ਵੇ ਦੇਖਦੀ ਪਈ ਆਈ, ਕਿੱਥੇ ਪਹਾੜ ਪਈ ਦੇਖਦੀ ਆਈ, ਕਿੱਥੇ ਆਪਣਾ ਮਹਿਲ ਡਿੱਠੋ ਸੀ, ਸਾਰਾ ਕੁਝ ਦੇਖਦੀ ਹੋਈ ਆਪਣਾ ਗੁੰਮ ਫਿਰ ਕੇ ਸ਼ਾਮੀ ਵੇਲੇ ਉਹ ਸਾਰੇ ਇੱਕ ਗੁਫਾ ਦੇ ਕੋਲ ਆ ਗਏ। ਸਾਰੇ ਬਿਰਾਵਾਂ ਨੇ ਅਤੇ ਅਲਿੰਜਾ ਨੇ ਰਾਤ ਗੁਫਾ ਦੇ ਨਾਲ ਰੁਕਣ ਦਾ ਇੱਕ ਫੈਸਲਾ ਕੀਤਾ। ਅਲਿੰਜਾ ਰਾਤ ਕੋ ਸੁੱਤੀ, ਉਹਨੇ ਇੱਕ ਸਪਨਾ ਡਿੱਠਾ, ਹੁੰਦੇ ਵਿੱਚ ਉਹਨੇ ਪਰੀ ਕੋ ਡਿੱਠਾ। ਉਹ ਆਪਣੇ ਬਿਰਾਵਾਂ ਦੀ ਸਲਾਮਤੀ ਵਾਸਤੇ ਪਰੀ ਨਾਲ ਗਾਲ ਕਰਨ ਲੱਗੀ, ਕੁਝ ਇਵੇਂ ਕਰ ਦਿਓ ਕਿ ਮੇਰੇ ਬਿਰਾਵਾਂ 'ਤੇ ਇਹ ਜਾਦੂ ਦਾ ਅਸਰ ਕੰਮ ਥੀ ਵਜੇ ਸ਼ਹਿਜ਼ਾਦੇ ਦੇ ਰੂਪ ਵਿੱਚ ਵਾਪਸ ਆ ਵਜਣ। ਪਰੀ ਨੇ ਆਖਿਆ, ਅਗਰ ਕਰ ਸਕੇ ਤਾਂ ਮੈਂ ਤੈਨੂੰ ਦੱਸਦੀ ਹਾਂ। ਗੁਫਾ ਦੇ ਬਾਹਰ ਇਹ ਕੰਢਿਆਂ ਦਾ ਦਰਖਤ ਏ, ਹੁਣ ਕੋ ਤੋੜ ਕੇ ਹੁਣ ਕੋ ਪੀਸ, ਹੁਣ ਦੀ ਗੋਂਦ ਬਣਾ, ਹੁਣ ਦੀ ਮੋਮ ਬਣਾ ਅਤੇ ਪੱਤਿਆਂ ਨਾਲ ਉਹਨਾਂ ਦਾ ਕੋਟ ਬਣਾ। ਉਹ ਕੋਟ ਤੇਰੇ ਬਿਰਾ ਪਏ ਸਨ ਅਤੇ ਜਾਦੂ ਦਾ ਅਸਰ ਖਤਮ ਥੀ ਕੇ ਉਹ ਆਪਣੇ ਸਹੀ ਰੂਪ ਵਿੱਚ ਆਵੇ ਸਨ। ਪਰ ਇੱਕ ਸ਼ਰਤ ਏ, ਕੋਟ ਬਣੇ ਦੇਵੇ ਕਹਿੰਦੇ ਨਾਲ ਬੋਲੀ ਨਾ, ਕਹਿੰਦੇ ਨਾਲ ਗਾਲ ਨਾ ਕਰੀ, ਨਹੀਂ ਤੇ ਤੇਰੇ ਬਿਰਾ ਨਾ ਮਰਵੇ ਸਨ। ਅਲਿੰਜਾ ਨੇ ਆਖਿਆ, ਮੈਂ ਪੂਰਾ ਖਿਆਲ ਰੱਖੇ ਸਾਂ। ਇਤਨੇ ਵਿੱਚ ਅਲਿੰਜਾ ਦੀ ਨਿੰਦਰ ਖੁੱਲ ਗਈ। ਹੁਣ ਪਰੀ ਵੀ ਗਏ। ਹੁਣ ਇਹ ਸੋਚਿਆ, ਇਹ ਤਾਂ ਮੈਂ ਖਵਾਬ ਡਿੱਠੇ, ਪਰ ਹੁਣ ਆਪਣੇ ਬਿਰਾਵਾਂ ਨੂੰ ਡਿੱਠਾ ਉਹ ਉੱਡ ਗਏ ਹਨ। ਉਹਨੇ ਦੂਜੇ ਦਿਨ ਪੱਤਰੇ ਤੋੜਨ ਦਾ ਵਕਤ ਫੈਸਲਾ ਕੀਤਾ। ਗੁਫਾ ਤੋਂ ਬਾਹਰ ਨਿਕਲ ਕੇ ਕੰਢਿਆਂ ਦੇ ਪੇੜ ਕੋਲੋਂ ਗਈ। ਹੁਣ ਇਹ ਪੱਤਰੇ ਤੋੜੇ, ਪੱਤਰੇ ਤੁੜੇਂਦੇ ਕੰਢਿਆਂ ਨਾਲ ਹੁੰਦੇ ਹੱਥ ਵੀ ਜ਼ਖਮੀ ਤੇ ਗਏ, ਪਰ ਉਹ ਪੱਤਰੇ ਤੁੜੇਂਦੇ ਰਹੇ। ਗੁਫਾ ਵਿੱਚ ਆ ਕੇ ਕੁੱਟ ਕੇ ਉਹਦਾ ਮੂੰਹ ਬਣਾਇਆ। ਇੱਕ ਚੂਹਾ ਇਹ ਸਾਰਾ ਕੁਝ ਡਿੱਗਦਾ ਪਿਆ ਸੀ। ਹੁਣ ਕੋ ਬੜੀ ਦਿਲਚਸਪੀ ਥਈ, ਹੁਣੇ ਅਲਿੰਜਾ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ। ਉਹ ਪੱਤਰੇ ਤੋੜ ਤੋੜ ਕੇ ਅਲਿੰਜਾ ਕੋ ਡੇਵਣ ਲੱਗ ਗਿਆ। ਸ਼ਾਮ ਕੋ ਜਿਹੜੇ ਵੇਲੇ ਹੁੰਦੇ ਬਿਰਾ ਗੁਫਾ ਵਿੱਚ ਆਏ ਤੇ ਅਲਿੰਜਾ ਕੋ ਇੱਕ ਅਜੀਬ ਜਿਹਾ ਕੰਮ ਕਰਨ ਦੇ ਵੇ ਡਿੱਠਾ। ਉਹ ਪੁੱਛਦੇ ਨੇ, ਭੈਣ ਤੂੰ ਇਹ ਕਿਆ ਕਰੇਂਦੀ ਪਈ, ਤੂੰ ਜਵਾਬ ਕਿਉਂ ਨਹੀਂ ਦਿੰਦੀ? ਵੱਲ ਆਪਸ ਵਿੱਚ ਆਖਣ ਲੱਗੇ, ਥੀ ਸਕਦੇ ਹੀ ਤੋਣੀ ਇਹ ਸਾਕੋ ਨਾ ਦੱਸਦੀ ਹੁੰਦੀ ਜਦ ਤੱਕ ਇਹ ਕੰਮ ਕਰੇਂਦੀ ਪਈ ਹੈ। ਅਲਿੰਜਾ ਗਾਲ ਨਾ ਕਰਨਾ ਚਾਹੁੰਦੀ ਹੈ। ਛੋਟਾ ਬਿਰਾ ਅਲਿੰਜਾ ਕੋਲ ਆਇਆ, ਹੁਣੇ ਭੈਣ ਦੇ ਹੱਥਾਂ ਦੇ ਛਾਲੇ ਡਿੱਠੇ, ਹੁਣ ਦੇ ਹੱਥਾਂ ਵਿੱਚ ਹੰਝੂ ਆ ਗਏ। ਅਲਿੰਜਾ ਨੇ ਹੱਥਾਂ 'ਤੇ ਡੱਠੇ ਹੋਏ ਹੰਝੂਆਂ ਨਾਲ ਹੁੰਦੇ ਜਿਹੜੇ ਛਾਲੇ ਹਨ ਉਹ ਵੀ ਗੈਬ ਥੀ ਗਏ। ਅਲਿੰਜਾ ਦਾ ਸਪਨਾ ਜਿਹੜਾ ਹੈ ਯਕੀਨ ਤਬਦੀਲ ਥੀ ਗਿਆ। ਅਲਿੰਜਾ ਆਪਣੇ ਕੋਟ ਸੀਵਣ ਦਾ ਕੰਮ ਕਰੇਂਦੀ ਰਹੀ, ਚੂਹਾ ਵੀ ਹੁੰਦੀ ਮਦਦ ਕਰੇਂਦਾ ਰਿਹਾ। ਇੱਕ ਦਿਨ ਸ਼ਿਕਾਰੀ ਕੁਝ ਉੱਥੇ ਜੰਗਲ ਵਿੱਚ ਗੁਫਾ ਦੇ ਕੋਲ ਆ ਗਏ। ਇੱਕ ਨੌਜਵਾਨ ਜਿਹੜਾ ਘੋੜੇ ਉੱਤੇ ਬੈਠਾ ਸੀ ਉਹ ਅਲਿੰਜਾ ਕੋਲ ਆਇਆ ਤੇ ਆਪਣੀ ਤਾਰੀਫ ਕਰੇਂ ਦੇਵੇ। ਅਲਿੰਜਾ ਕੋ ਆਦੇ, ਮੈਂ ਹੀ ਇਲਾਕੇ ਦਾ ਤੇ ਰਾਜਕੁਮਾਰ ਹਾਂ, ਤੂੰ ਇੱਥਾਂ ਕਿਆ ਕਰੇਂਦੀ ਪਈ, ਤੂੰ ਤਾਂ ਇੱਥਾਂ ਮਹਿਫੂਜ਼ ਕੋਈ ਨਹੀਂ, ਚੱਲ ਮੇਰੇ ਨਾਲ ਮਹਿਲ ਵਿੱਚ, ਉੱਥਾਂ ਚੱਲ ਕੇ ਰਹਿ, ਤੂੰ ਤਾਂ ਮਹਿਫੂਜ਼ ਤਰ੍ਹਾਂ ਸੀ। ਅਲਿੰਜਾ ਕੋਲੋਂ ਕੋਈ ਚਾਰਾ ਕੋਈ ਨਾ ਸੀ, ਕਿਉਂਕਿ ਹੁਣ ਇਹ ਬੋਲਣਾ ਜੋ ਨਾ ਹੈ। ਉਹ ਘੋੜੇ 'ਤੇ ਬਹਿ ਗਈ। ਰਾਜਕੁਮਾਰ ਨੇ ਹੁਕਮ ਮਹਿਲ ਵਿੱਚ ਪਹੁੰਚਾ ਦਿੱਤਾ। ਅਲਿੰਜਾ ਮਹਿਲ ਵਿੱਚ ਖੁਸ਼ ਕੋਈ ਨਾ ਆਈ, ਆਪਣੇ ਬਿਰਾਵਾਂ ਨੂੰ ਯਾਦ ਕਰੇ ਤੇ ਰੋਵੇ। ਹੁਕਮ ਦੇ ਕੇ ਰਾਜਕੁਮਾਰ ਨੇ ਸੋਚਿਆ, ਉਹ ਪੱਤਰੇ, ਉਹ ਗੋਂਦ ਜਰਾ ਕੁਝ ਬਣੇਂਦੀ ਪਈ, ਹੁੰਦੇ ਅੱਗੋਂ ਆਣ ਕੇ ਰੱਖਿਆ, ਸ਼ਾਇਦ ਹਿੰਦੇ ਨਾਲ ਇਹ ਖੁਸ਼ ਰਹੇ। ਅਲਿੰਜਾ ਦੇ ਅੱਗੋਂ ਪੱਤਰੇ ਆਉਂਦੇ ਹੀ ਉਹ ਖੁਸ਼ ਥੀ ਗਈ। ਅਲਿੰਜਾ ਹੁਣ ਖੁਸ਼ੀ ਨਾਲ ਸਮਾਵੇ ਨਾ ਹੁਣੇ ਕੋਟ ਬਣਾਵਣ ਸ਼ੁਰੂ ਕਰ ਦਿੱਤੇ। 6 ਕੋਟ ਬਣ ਗਏ। 7ਵੇਂ ਕੋਟ ਵਾਸਤੇ ਪੱਤਰਾਂ ਦੀ ਕਮੀ ਥੀ ਗਈ। ਮਹਿਲ ਵਿੱਚ ਵੀ ਕੰਢਿਆਂ ਦਾ ਦਰਖਤ ਸੀ। ਹੁਣ ਇਹ ਸੋਚਿਆ ਕਿ ਮਹਿਲ ਤੋਂ ਬਾਹਰ ਵੰਜਣ ਦੀ ਬਜਾਏ ਮਹਿਲ ਦੇ ਬਾਗ ਵਿੱਚੋਂ ਹੀ ਪੱਤਰੇ ਤੋੜ ਗਿਣ ਸਾਂ। ਜਿਵੇਂ ਰਾਤ ਕੋ ਅਲਿੰਜਾ ਬਾਗ ਵਿੱਚ ਪੱਤਰੇ ਤੋੜਨ ਗਈ ਤੇ ਪਹਿਰਾਦਾਰਾਂ ਨੇ ਅਲਿੰਜਾ ਕੋ ਘੇਰ ਕੀਤਾ। ਪੁੱਛਣ ਲੱਗੇ, ਇਹ ਤੂੰ ਕਿਆ ਕਰੇਂਦੀ ਪਈ, ਤੂੰ ਕਿਹੜੇ ਮਕਸਦ ਦੇ ਪੱਤਰੇ ਤੋੜੇਂਦੀ ਪਈ, ਤੂੰ ਕਿਆ ਕੋਈ ਜਾਦੂਗਰਨੀ ਹੈ, ਕਿਆ ਕੋਈ ਮਾਇਆ ਕਰੇਂਦੀ ਪਈ, ਇਹ ਪੱਤਰੇ ਤੇ ਜਾਦੂ ਵਾਸਤੇ ਇਸਤੇਮਾਲ ਥੀਂਦੇ ਨੇ, ਯਕੀਨਨ ਤੂੰ ਜਾਦੂਗਰਨੀ ਹੈ। ਰਾਜਕੁਮਾਰ ਕੋ ਤਾਂ ਵਿਸ਼ਵਾਸ ਨਾ ਆਵੇ। ਦੂਜੇ ਦਿਨ ਅਦਾਲਤ ਵਿੱਚ ਪੇਸ਼ ਕੀਤਾ ਗਿਆ।

0: ਚਾਰ ਕਾਜ਼ੀਆਂ ਨੇ ਅਲਿੰਜਾ ਨੂੰ ਕਸੂਰਵਾਰ ਸਾਬਤ ਕਰਕੇ ਫਾਂਸੀ ਦਾ ਹੁਕਮ ਦਿੱਤਾ ਅਤੇ ਕੋਠੜੀ ਵਿੱਚ ਬੰਦ ਕਰ ਦਿੱਤਾ। ਅਲਿੰਜਾ ਸੋਚੇ ਇਹ ਹੁੰਦੀ ਆਖਰੀ ਰਾਤ ਏ। ਇਤਨੇ ਵਿੱਚ ਇੱਕ ਪਹਿਰੇਦਾਰ ਨੇ ਸਾਰੇ ਕੋਟ ਮੋਮ ਕੱਢ ਕੇ ਉਹਦੇ ਅੱਗੂ ਰੱਖ ਦਿੱਤੇ। ਹਿੰਦ ਦੇ ਨਾਲ ਹੀ ਕੋਈ ਖੁਸ਼ੀ ਮਿਲੇ। ਹੁਣ ਆਖਰੀ ਕੋਟ ਵਾਸਤੇ ਕੁਝ ਪੱਤਰੇ ਵੀ ਲੋੜ ਹੈ। ਅਲਿੰਜਾ ਨੇ ਡਿੱਠਾ ਚੂਹਾ ਹੁੰਦੀ ਉਵੇਂ ਹੀ ਮਦਦ ਕਰਦਾ ਪਏ। ਉਹ ਆਪਣਾ ਪੱਤੇ ਚਾਹ ਚਾਹ ਕੇ ਭੱਜ ਭੱਜ ਕੇ ਅਲਿੰਜਾ ਕੋ ਦੇਵਣ ਵਾਸਤੇ ਆਉਂਦਾ ਪਏ। ਹੁਣੇ ਆਖਰੀ ਕੋਟ ਵੀ ਪੂਰਾ ਕਰ ਦਿੱਤਾ। ਸਵੇਰੇ ਅਲਿੰਜਾ ਕੋ ਇੱਕ ਘੋੜਾ ਗੱਡੀ ਵਿੱਚ ਬਿਲਾ ਕੇ ਫਾਂਸੀ ਜਿੱਥਾ ਦੇਵਣੀ ਆਈ ਉੱਥੇ ਹੀ ਗਿਣ ਵਾਸਤੇ ਆ ਗਈ। ਹਜ਼ਾਰਾਂ ਲੋਕਾਂ ਦੀ ਭੀੜ ਇਕੱਠੀ ਥੀ ਗਈ ਹੀ। ਦਰਮਿਆਨ ਆਸਮਾਨ ਤੋਂ ਕੁਝ ਆਵਾਜ਼ਾਂ ਵੀ ਆਉਣ ਲੱਗ ਗਈਆਂ। ਉਹ ਸੱਤ ਹੰਸ ਹਨ, ਉਹਨਾਂ ਨੇ ਘੋੜੀ ਗਾੜੀ ਨੂੰ ਗੇਰ ਗਿੱਧਾ। ਅਲਿੰਜਾ ਨੇ ਡਿੱਠਾ ਇਹ ਤਾਂ ਮੇਰੇ ਬਿਰਾ ਹਨ। ਉਹ ਆਪਣਾ ਆਖਰੀ ਕੋਟ ਵੀ ਪੂਰਾ ਕਰਦੀ ਰਹੀ। ਹੁਣ ਡਿੱਠਾ ਮੇਰੇ ਬਿਰਾਵਾਂ ਨੇ ਗੱਡੀ ਨੂੰ ਗੇਰ ਗਿੱਧੇ। ਹੁਣ ਇੱਕ ਇੱਕ ਕੋਟ ਕਰਕੇ ਆਪਣੇ ਬਿਰਾਵਾਂ 'ਤੇ ਪਾਉਣ ਸ਼ੁਰੂ ਕਰ ਦਿੱਤੇ। ਕੋਟ ਪੈਂਦੇ ਹੀ ਸੱਤ ਹੰਸ ਸੋਹਣੇ ਸ਼ਹਿਜ਼ਾਦੇ ਵਿੱਚ ਤਬਦੀਲ ਸੀ ਗਏ। ਇਹ ਦੇਖ ਕੇ ਸਾਰੇ ਹੈਰਾਨ ਸੀ ਗਏ। ਸੱਤ ਸ਼ਹਿਜ਼ਾਦਿਆਂ ਨੇ ਅਲਿੰਜਾ ਸਾਰੀ ਭੇਣੇ ਅਲਿੰਜਾ ਨੇ ਵੀ ਅਲੈਂਦੇ ਵੇ ਆਖਿਆ ਕਿ ਮੈਂ ਹਾਲੀ ਤੱਕ ਚੁੱਪ ਕਿਉਂ ਹਾਂ? ਇਹ ਕੋਈ ਜਾਦੂਗਰ ਨਹੀਂ ਕੋਈ ਨਾ ਹਮ ਮੈਂ, ਬਲਕਿ ਆਪਣੇ ਬਿਰਾਵਾਂ ਕੋ ਆਜ਼ਾਦ ਕਰਨ ਵਾਸਤੇ ਇਹ ਸਭ ਕਰੇਂਦੀ ਪਈ ਹਾਂ। ਅਲਿੰਜਾ ਨੇ ਕਹਾਣੀ ਰਾਜਕੁਮਾਰ ਕੋ ਵੀ ਦੱਸੀ। ਰਾਜਕੁਮਾਰ ਇਹ ਗੱਲ ਸੁਣ ਕੇ ਬਹੁਤ ਸ਼ਰਮਿੰਦਾ ਥਿਆ। ਹੁਣੇ ਆਪਣੇ ਪਿਆਰ ਦਾ ਵਾਸਤਾ ਦਿੰਦੇ ਵੇ ਅਲਿੰਜਾ ਦਾ ਹੱਥ ਸ਼ਾਦੀ ਵਾਸਤੇ ਮੰਗਦਾ। ਕਿਲੇ ਵਿੱਚ ਸਾਰੇ ਸ਼ਾਦੀ ਦੀ ਖਬਰ ਸੁਣ ਕੇ ਬਹੁਤ ਖੁਸ਼ ਹਨ। ਆਲੀਸ਼ਾਨ ਸ਼ਾਦੀ ਵਿੱਚ ਸੱਤੋ ਬਿਰਾ ਸ਼ਾਮਿਲ ਹਨ। ਬਾਦਸ਼ਾਹ ਯਾਨੀ ਅਲਿੰਜਾ ਦਾ ਜਿਹੜਾ ਪਿਓ ਹੈ ਬਾਦਸ਼ਾਹ, ਉਹਨੂੰ ਮਲਿਕਾ ਦੀ ਸਾਰੀ ਅਸਲੀਅਤ ਦਾ ਪਤਾ ਲੱਗ ਗਿਆ। ਹੁਣ ਮਲਿਕਾ ਦੇ ਜਾਦੂ ਨੇ ਬਾਲਾਂ 'ਤੇ ਕਬਜ਼ਾ ਕਰ ਰੱਖਿਆ ਸੀ। ਉਹ ਡਾਢਾ ਪਛਤਾਇਆ। ਹੁਣ ਉਮਰ ਭਰ ਕੈਦ ਦੀ ਸਜ਼ਾ ਥੀ ਗਈ। ਇਤਨੇ ਬਾਦਸ਼ਾਹ ਜਾਦੂਗਰਨੀ ਤੋਂ ਆਜ਼ਾਦ ਥੀ ਕੇ ਆਪਣੇ ਸਾਰੇ ਬਾਲਾਂ ਨਾਲ ਆਪਣੇ ਮਹਿਲ ਵਿੱਚ ਖੁਸ਼ੀ ਖੁਸ਼ੀ ਰਾਵਣ ਲੱਗ ਗਿਆ।
1: ਸੱਤ ਸ਼ਹਿਜ਼ਾਦੇ, ਹੁਣੇ ਤੁਸਾਂ ਊਸ਼ਾ ਰਾਨੀ ਦੀ ਇਹ ਕਹਾਣੀ ਸੁਣਦੇ ਪਏ ਹਵੇ। ਭੈਣੋ ਭਰਾਵੋ, ਤੁਹਾਕੂ ਇਹ ਕਹਾਣੀ ਕਿੰਜ ਦੀ ਲੱਗੀ? ਸਾਕੋ ਖਤ ਲਿਖ ਕੇ ਭੇਜਣਾ। ਤੇ ਹੁਣ ਸਰਾਇਕੀਆਂ ਦਾ ਤਾਂ ਸੁਭਾ ਏ ਨੱਚਣ ਗਾਵਣ ਦਾ, ਤੇ ਚਸ ਘਿੰਨੋ ਗੀਤਾਂ ਦੀ। ਮੈਂ ਤਪਦੀਆਂ ਗਲੀਆਂ ਵਿੱਚ ਫਿਰਦਾ, ਦੀਦਾਰ ਤੇਰਾ ਦਰਕਾਰ ਵੇ ਤੂੰ, ਦੁਨੀਆ ਦੀ ਨਾ ਕੋਈ ਨਾ ਲੋੜ ਮਾਹੀ, ਹਿਕ ਤੇਰਾ ਚਾਹੀਦਾ ਪਿਆਰ ਮੇਕੂ। ਇਹ ਸ਼ੁਰੂਆਤੀ ਸ਼ੇਰੇ ਗੀਤਾ ਤੇ ਗੀਤੇ ਤੇਰੇ ਇਸ਼ਕ ਨੇ ਸਾਵਲ ਯਾਰ ਮਸਤ ਮਲੰਗ ਕੀਤਾ।

ਇਸ ਗੀਤ ਤੋਂ ਬਾਅਦ ਹੁਣ ਇੱਕ ਗੀਤ ਮੈਂ ਤੁਹਾਂ ਕੋਲ ਸੁਣ ਵੈਂਦੀ ਹਾਂ ਮਹਿਕ ਮਲਿਕ ਦੀ ਆਵਾਜ਼ ਵਿੱਚ। ਕਦੀ ਯਾਰ ਹੁੰਦਾ ਸੀ ਸਾਡਾ, ਕਦੀ ਪਿਆਰ ਹੁੰਦਾ ਸੀ ਸਾਡਾ, ਹਾਂ ਕੂ ਕੱਢ ਖਿੰਨਣ ਵਾਲਾ ਗੀਤ ਏ। ਕਲਾਕਾਰ ਨੇ ਬਹੁ ਅਦਾਕਾਰੀ ਨਾਲ ਪੇਸ਼ ਕੀਤਾ ਏ, ਸੁਣਦੇ ਹਾਂ।

ਸਿਰਾਂ ਪੇਸ਼ ਕਰਨ ਲਈ ਪ੍ਰੇਰਣਾ ਦੇਵੇ ਹੈ। ਹੋਰ ਰੀਲਸ, AI ਆਧਾਰਿਤ ਫਿਲਮਾਂ, ਹਰਨਾਨੀ ਫਿਲਮਾਂ ਰੀ ਸ਼੍ਰੇਣੀਆਂ ਮਾਏ ਫੈਲਾ। ਹਨੂਮਾਨਗੜ੍ਹ ਜ਼ਿਲ੍ਹਾ ਮਾਏ ਤਲਵਾੜਾ ਕੰਨੇ ਭੂਰਾਨਪੁਰਾ ਗਾਂਵ ਮਾਏ ਸਵਾਸਥਯ ਵਿਭਾਗ ਨਕਲੀ ਦੂਧ ਬਣਾਉਣ ਰੋ ਕਾਰਖਾਨੋ ਪਕੜਿਓ ਹੈ। ਮੁੱਖ ਚਿਕਿਤਸਾ ਸਵਾਸਥਯ ਅਧਿਕਾਰੀ ਡਾਕਟਰ ਨਵਨੀਤ ਸ਼ਰਮਾ ਬਤਾਇਓ ਕਿ ਮੌਕਾਓਂ ਮੋਟੀ ਤਾਦਾਦ ਮਾਏ ਨਕਲੀ ਦੂਧ ਹਰ ਅਮਾਨਕ ਸਾਮਗਰੀ ਨਸ਼ਟ ਕਰਾਈ ਚੀ। ਆਖਿਰ ਮਾਏ ਖਾਸ ਸਮਾਚਾਰ ਏਕਰ ਫੇਰੂ ਸੁਣ ਲੀ ਰਹੋ। ਸੁਪਰੀਮ ਕੋਰਟ ਜਾਤੀ ਆਧਾਰਿਤ ਜਨਗਣਨਾ ਰਾ ਕੇਂਦਰ ਰਾ ਫੈਸਲਾ ਨਾ ਚੁਣੌਤੀ ਦੇਵਣ ਵਾਲੀ ਅਰਜੀ ਖਾਰਿਜ ਕੀਨੀ। ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਹਿਰੀ 2.0 ਰਾ ਤਹਿਤ ਰਾਜ ਮਾਏ 5,000 ਬੱਤਾ ਨੂਆ ਮਕਾਨ ਬਣਾਇਆ ਜਾਵੇਲਾ। ਸਹਿਕਾਰੀ ਮਾਡਲ ਮਾਥੇ ਆਧਾਰਿਤ ਦੇਸ਼ ਦੀ ਪਹਿਲੀ ਭਾਰਤ ਟੈਕਸੀ ਸੇਵਾ ਆਵਤਾ ਮਹੀਨਾ ਜੈਪੁਰ ਮਾਈ ਸਰੂ ਫੈਲਾ। ਔਰ ਪ੍ਰਦੇਸ਼ ਰਾ ਘਣਖਰ ਹਲਕਾ ਮਾਏ ਲੂ ਰਾ ਹਾਲਾਤ, ਆਵਤਾ 3 ਦਿਨ ਲੂ ਰਾ ਥਪੇੜਾ ਲਾਗਤਾ ਰਹਿਣ ਰਾ ਆਸਾਰ। ਇਸ ਅੱਗੇ ਪ੍ਰਾਦੇਸ਼ਿਕ ਸਮਾਚਾਰ ਬੁਲੇਟਿਨ ਪੂਰੋ ਥਿਓ। ਨਮਸਕਾਰ।